0: UK's biggest station mix. Now on Amazon Home Smart Speakers.
1: Play Sunrise Radio.
2: ਤੇਰੀ ਮਿੱਠੀ ਮਿੱਠੀ ਮੈਂ ਤਾਂ ਗੱਲ ਸੁਣਿਆ ਤੇਰੇ ਸੋਹਣੇ ਸੋਹਣੇ ਮੁੱਖੜੇ ਤੇ ਰੱਬ ਵੇਖੇ।